0: Radiation, the number one station for the Asian invasion.
1: मैं तुमसे कुछ सवाल पूछूंगा बेटे, और तुम उन सवालों के जवाब दोगी।
2: Okay, doctor.
1: Relax, relax yourself, totally relax yourself. मतलब अपने हाथ पाव बिल्कुल ढीले छोड़ दो, अपने दिमाग पर कोई भी बोझ मत रखो, और अपना पूरा ध्यान मेरी तरफ दो।
3: Boy, okay. City Dreams, Navan Sandun, JB Senge. The album's called Bipolar. I love the album. I was listening through the whole album last night. I love it. I ran over to the bookshelf and I thought to myself, let's grab something and hit the listeners yourselves with something interesting, weird and wonderful. Yeah. I'm pulling out books on business. It could be a thing about CEOs and their journeys and the rest of that. So I need to read the books that sit on the bookshelf. Yeah, let me just get these levels sort of correct the best that I can to have it better. On the way back from flying out to a certain country, I was hooked on this one song, which is a few years old. Dil Prithi Lon, Jat De Jawani. Let's go. Radiation, the number one station for the Asian Invasion.
0: Radiation, the number one station for the Asian Invasion.
4: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ ਹੈ, ਹੁਣ ਤਾਂ ਗੱਲ ਜੱਟ 'ਤੇ ਜਵਾਨੀ।

ਮਿੱਤਰਾਂ ਦੇ ਪੱਟਾਂ ਉੱਤੇ ਪਹਿਲਾਂ ਪਾਉਂਦੇ ਮੋਰ ਨੇ, ਸਕੀਮਾਂ ਤੇ ਨਾ ਅਸੀਂ ਕੰਮ ਕੱਢਦੇ ਆ ਜ਼ੋਰ ਤੇ, ਅੱਖ ਕਿਹੜੀ ਕਾਟੋ ਖਿੜੀ ਰਹਿੰਦੀ ਫੁੱਲਾਂ ਤੇ, ਪਿੱਠ ਨਾ

0: Radiation.
1: Yeah, big respect, original Dan Raja, Apache, and bigging up Radiation. Yeah, the number one station for the Asian invasion. You see, listen to me, Apache Indian, the equation. Dan Raja, seen anytime we come, so we do it live and direct. Big up, Dev, number one DJ. We say, number one up on the radio station. Radiation for each and everyone. Big up, Dev.
2: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
3: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
2: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 pound ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੜੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕੜ ਚਿਪਸ ਚੱਬੀ ਜਾਂਦੀ ਆ
4: ਅੱਛਾ

ਜੇ ਕੋਈ ਮਿਹਨਤ ਕਰਦਾ ਪਿੰਡੋਂ ਆ ਕੇ, ਤੁਹਾਡੇ ਹੀ ਪਿੰਡੋਂ ਆ ਕੇ, ਤਾਂ ਉਹ ਮਿਹਨਤ ਕਰਕੇ ਪੈਸੇ ਕਮਾਉਂਦਾ, ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ, ਹੈ ਨਾ? ਆਪਾਂ ਸਾਰਿਆਂ ਨੂੰ ਜਿੱਤਣਾ ਚਾਹੀਦਾ. ਵੀ ਸ਼ੁਡ ਬੀ ਹੈਪੀ ਟੂ ਸੀ ਆਲ ਆਫ ਅਸ ਵਿਨ, ਨਾ ਟ੍ਰਾਈ ਐਂਡ ਪੁੱਲ ਈਚ ਅਦਰ ਡਾਊਨ. ਦਿਸ ਇਜ਼ ਅ ਕੇਸ ਆਫ ਐਵਰੀਵਨ ਵਾਂਟਸ ਐਵਰੀਵਨ ਟੂ ਡੂ ਵੈਲ, ਜਸਟ ਨਾਟ ਬੈਟਰ ਦੈਨ ਦੈਮ. ਐਂਡ ਦ ਫੈਕਟ ਇਜ਼, ਤੁਸੀਂ ਸਾਰੇ ਪਿੰਡ ਦੇ ਮੁੰਡੇ ਆ, ਤੁਹਾਡਾ ਡੈਡੀ, ਤੂੰ ਤਾਂ ਆ ਮੁੰਡਾ, ਇੱਕ ਦੂਜੇ ਨਾਲ ਲੱਗਣ ਨਾਲੋਂ ਜੈਲਸਾਂ ਕਰਨ ਨਾਲੋਂ ਬੈਟਰ ਆ ਕਿ ਤੁਸੀਂ ਯੂਨੀਫਾਈ ਹੋ, ਇਕੱਠੇ ਕੰਮ ਕਰੋ, ਇੱਕ ਦੂਜੇ ਦੀ ਸਪੋਰਟ ਕਰੋ. ਨਹੀਂ ਤਾਂ ਤੁਸੀਂ ਇੱਕ ਦੂਜੇ ਦੀ ਜੈਲਸ ਕਰ ਕਰਕੇ ਨਾ ਲੱਤਾਂ ਖਿੱਚ ਖਿੱਚ ਕੇ ਤੁਸੀਂ ਕਿਤੇ ਨਹੀਂ ਪਹੁੰਚਣਾ. ਸੜੋ ਨਾ, ਮਿਹਨਤ ਕਰੋ. ਐਕਚੁਲੀ ਆ ਤੁਹਾਡੇ ਰੋਣੇ ਧੋਣੇ ਤਾਂ ਮੁੱਕਣੇ ਨਹੀਂ. ਐਨੀਵੇ, ਬ੍ਰੇਕ ਆ ਗਈ ਆ, ਆਪਾਂ ਰਾਜ ਹੇਅਰ ਦਾ ਗੀਤ ਸੁਣਦੇ ਹਾਂ. ਚੱਲ ਵੇ ਟ੍ਰੈਂਜੀ ਤਾਂ ਸ਼ਾਨ, ਤੁਸੀਂ ਇਹਨਾਂ ਨੂੰ ਸਮਝਾਓ.

0: Radiation, the number one station for the Asian invasion.
1: ਲਿਆ ਲਿਆ ਉਹ ਕੋਈ ਚਿਕਨ ਦੇ ਪੀਸ ਲੈ ਕੇ ਆਓ ਇੱਧਰ ਨੂੰ ਗਲਾਸੀ ਗਲੂਸੀ ਲੈ ਕੇ ਆ ਬਈ ਮੁੰਡਿਆ।

0: wouldn't be.
1: Radiation.
2: ਮੇਰੀ ਕੁੜੀ, ਉਹਦੀ ਸਿਹਤ ਠੀਕ ਨਹੀਂ। ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ।
3: ਕੋਈ ਨਾ ਵੀਰਾ, ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ।
4: ਉੱਪੜ ਵਾਲੇ ਕਾ ਨਾ ਜੱਫੋ, ਕਿਸੇ ਨੇ ਮੈਨੂੰ ਬੁਲਾਇਆ, 500 ਪਾਉਂਡ ਮੈਨੂੰ ਦਾਨ ਕਰ ਲਓ, ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ। ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ?
2: ਇੱਥੇ ਆ ਉੱਪੜ। 10 ਦਿਨਾਂ 'ਚ 1 ਰੋਟੀ ਦੀ ਬੁੜਕੀ ਖਾਈ ਨਹੀਂ, ਬਸ ਬੜਕਰ ਚਿਪਸ ਚੱਬੀ ਜਾਂਦੀ ਆ।
4: ਅੱਛਾ, ਇਨੀਸ਼ੀਅਲ ਡਾਇਗਨੋਸਿਸ, ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ। 2000 ਪਾਉਂਡ ਦਾਨ ਕਰ ਲਓ। ਮੇਰੇ ਨਾਲ ਜੱਫੋ।
5: The power of radiation compels you. Random guys of Soho Road compel you. Pervy uncles with x-ray glasses compel you. To leave this girl's forsaken body, so she's free to dress sensibly and dance to proper music on
1: Radiation, the number one station for the Bargle Asian. Bargle Asian.
6: Hi, yeah, I just left the date, and I don't know, am I asking for too much? Like, this guy was really cute, and he was a musician, and he was super passionate.

0: Gasolina and Radiation, the number one station for the Asian invasion. Let me hit you with a track that calls out to my nephew Rohan. I remember like, interviewing Nutty P on the show, yeah, years ago, yeah. When I was interviewed Sigma Hoon on the show. Very, very, very awesome dude, yeah. But the sick comedy. Lucky Durga Puriya.
1: The number one station for the Asian invasion.
0: Nutty P in the production.
2: ਜੇ ਤਾਂ ਆਪਾਂ ਪੁੱਤਰ ਹੈ ਗੁਰੂ ਦੇ ਤੇ ਸ਼ਹੀਦਾਂ ਦੇ ਚੁੱਲ੍ਹੇ ਖੂਨ ਵਾਲਾ ਪਿਆਰ ਤੇ ਸਤਿਗੁਰੂ ਦੇ ਸਿੱਖ ਫਿਰ ਤਾਂ ਬਾਣੀ ਪੜ੍ਹੋ ਤੇ ਕਰੜਾ ਪ੍ਰਚਾਰ ਕਰੋ ਡਟ ਕੇ ਕਰੋ ਸੱਚਾਈ ਦਾ ਝੂਠਾ ਨਹੀਂ ਤੇ ਜੇ ਆਪਾਂ ਗੁਰੂ ਦੇ ਸਿੱਖ ਨਹੀਂ ਤੇ ਸਿੱਖਾਂ ਦੇ ਪੁੱਤਰ ਨਹੀਂ ਤੇ ਫਿਰ ਮੈਂ ਸਟੇਜ ਤੋਂ ਕੁਝ ਕਹਿੰਦੇ ਨੇ ਫਿਰ ਜਿਹੜਾ ਵੀ ਕਰੋਗੇ ਤੁਹਾਨੂੰ ਪਤਾ ਹੋਊਗਾ।

0: Radiation, the number one station for the boggle Asian.
1: I've given verdicts in over 200 cases, Joseph. I've never seen people so involved in a case before.
2: It's a religion which keeps them united, I say.
1: It also divides them. How else have we ruled over them for so long?
3: ਕਰਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾ ਦੇਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
4: ਚਾਰ ਪੈਕਟ

0: I told my girl I was on radiation.
1: This is the Silla, and you are listening to Radiation, the number one station for the Asian invasion.
2: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ, ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ।
3: ਕੋਈ ਨਾ ਵੀਰਾ, ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ।
4: ਉੱਪੜ ਵਾਲੇ ਕਾ ਨਾ ਜੱਫੋ, ਕਿਸੇ ਨੇ ਮੈਨੂੰ ਬੁਲਾਇਆ, 500 ਪਾਉਂਡ ਮੈਨੂੰ ਦਾਨ ਕਰ ਲਓ, ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ। ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ?
2: ਇੱਥੇ ਆ ਉੱਪੜ। 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ, ਬਸ ਬੜਕਰ ਚਿਪਸ ਚੱਬੀ ਜਾਂਦੀ ਆ।
4: ਅੱਛਾ, ਇਨੀਸ਼ੀਅਲ ਡਾਇਗਨੋਸਿਸ, ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ। 2000 ਪਾਉਂਡ ਦਾਨ ਕਰ ਲਓ, ਮੇਰੇ ਨਾਲ ਜੱਫੋ।
5: Of radiation compels you. Random guys of Soho Road compel you. Pearly uncles with x-ray glasses compel you. To leave this girl's forsaken body, so she's free to dress sensibly and dance to proper music on
6: Radiation, the number one station for the Bagel Asian.
7: Good afternoon, everyone. Have any of you ever like taken time out to watch a new Conjuring film? So I thought about it. You want to see real life Conjuring gear? Walk around Wolverhampton City Centre, see proper conjurers in action, and you can learn. So be careful with your wives, sisters, and the rest of that. Your partners out there, because you have some conjured sort of people approaching them, which is not kind of cool. Should you want to send over any tracks to the show? What is going on with my voice? I should be like, hopefully it's kind of like sounding okay, but I'm just testing things. I will be configuring things as I'm going along and tweaking things, but I will kick off the show with the first track here. But oh, that sounds a bit more hello darling, are you well? This track over here is by Sahara. It's called Sornie Any Sornie from Access All Areas, going back to, is it the 1990s, is it 2001? So basically done straight away already on the show. So let's do it.
6: Radiation, the number one station for the Bagel Asian.
8: RDB Remix Sahara, Access All Areas.